ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਇੰਦਰਪ੍ਰੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ ਜਿਸ ਦਾ ਵਿਸ਼ਾ ਹੋਏਗਾ ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ। ਤੇ ਵਾਰਤਾਕਾਰ ਹੋਣਗੇ ਡਾਕਟਰ ਨਛੱਤਰ ਸਿੰਘ। ਇਸ ਤੋਂ ਇਲਾਵਾ ਅਸੀਂ ਸਰਵਨ ਕਰਾਂਗੇ ਸ਼ਬਦ। ਤੇ ਆਓ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਗੱਲ ਕਰਦੇ ਹਾਂ ਨਿਮਰਤਾ ਇਸ ਵਿਸ਼ੇ ਬਾਰੇ। ਨਿਮਰਤਾ ਨੂੰ ਅਸੀਂ ਹਲੀਮੀ, ਨਿਮਰ ਸੁਭਾਅ, ਨਿਮਾਣਤਾ, ਨਰਮੀ ਜਾਂ ਹਿਊਮਿਲਿਟੀ ਵੀ ਕਹਿੰਦੇ ਹਾਂ। ਨਿਮਰਤਾ ਦਾ ਅਰਥ ਹੁੰਦਾ ਹੈ ਹੰਕਾਰ ਤੋਂ ਰਹਿਤ ਹੋਣਾ, ਮਿੱਠਾ ਬੋਲਣਾ ਅਤੇ ਸਭ ਦਾ ਆਦਰ ਕਰਨਾ। ਗੁਰਬਾਣੀ ਅਤੇ ਸਿੱਖ ਇਤਿਹਾਸ ਅਨੁਸਾਰ ਨਿਮਰਤਾ ਇੱਕ ਬਹੁਤ ਹੀ ਉੱਤਮ ਗੁਣ ਹੈ। ਇਹ ਜੀਵਨ ਵਿੱਚ ਮਨੁੱਖ ਨੂੰ ਨਿਮਾਣਾ ਬਣਾਉਂਦੀ ਹੈ ਤੇ ਪਰਮਾਤਮਾ ਦੇ ਨੇੜੇ ਵੀ ਕਰਦੀ ਹੈ। ਨਿਮਰਤਾ ਇੱਕ ਅਜਿਹਾ ਮਹਾਨ ਗੁਣ ਹੈ ਜੋ ਹਮਦਰਦੀ, ਸੇਵਾ, ਕਿਰਪਾਲਤਾ ਅਤੇ ਤਿਆਗ ਵਰਗੇ ਕਈ ਹੋਰ ਚੰਗੇ ਗੁਣਾਂ ਦਾ ਸੋਮਾ ਹੈ। ਨਿਮਰਤਾ ਕੋਈ ਕਮਜ਼ੋਰੀ ਨਹੀਂ ਹੈ, ਸਗੋਂ ਇਹ ਇੱਕ ਸ਼ਕਤੀਸ਼ਾਲੀ ਅਤੇ ਉੱਚੀ ਸ਼ਖਸੀਅਤ ਦੀ ਪਛਾਣ ਹੈ। ਨਿਮਰਤਾ ਇੱਕ ਦੁਰਲਭ ਸਦਗੁਣ ਹੈ, ਇੱਕ ਐਸਾ ਸਦਗੁਣ ਹੈ ਜਿਸ ਨੂੰ ਸਾਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ। ਨਿਮਰਤਾ ਦਾ ਅਰਥ ਅਜਿਹੇ ਭਾਵ ਨਾਲ ਜਿਉਣਾ ਹੈ ਕਿ ਅਸੀਂ ਸਾਰੇ ਇੱਕ ਹੀ ਪਰਮਾਤਮਾ ਦੇ ਬੱਚੇ ਹਾਂ। ਜੇ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਪ੍ਰਭੂ ਦੀਆਂ ਨਜ਼ਰਾਂ ਵਿੱਚ ਸਭ ਇੱਕ ਸਮਾਨ ਹਨ ਤਾਂ ਦੂਜਿਆਂ ਦੇ ਪ੍ਰਤੀ ਜਿਹੜਾ ਸਾਡਾ ਵਿਵਹਾਰ ਹੈ ਉਹ ਨਿਮਰ ਹੋ ਜਾਂਦਾ ਹੈ। ਸਾਡਾ ਅਹੰਕਾਰ ਵੀ ਜਿਹੜਾ ਹੈ ਉਹ ਵੀ ਖਤਮ ਹੋ ਜਾਂਦਾ ਹੈ ਤੇ ਉਦੋਂ ਅਸੀਂ ਕਿਸੇ ਨੂੰ ਤਕਲੀਫ ਨਹੀਂ ਪਹੁੰਚਾਉਂਦੇ। ਅਸੀਂ ਮਹਿਸੂਸ ਕਰਦੇ ਹਾਂ ਕਿ ਪ੍ਰਭੂ ਦੀ ਦਇਆ ਸਦਕਾ ਸਾਨੂੰ ਕੁਝ ਪਦਾਰਥ ਮਿਲੇ ਹਨ ਅਤੇ ਜੋ ਪਦਾਰਥ ਸਾਨੂੰ ਦੂਜਿਆਂ ਤੋਂ ਅਲੱਗ ਕਰਦੇ ਹਨ ਉਹ

0: ਪ੍ਰਭੂ ਦੇ ਦਿੱਤੇ ਤੋਹਫ਼ੇ ਹਨ। ਜਦ ਸਾਡੇ ਅੰਦਰ ਇਸ ਤਰ੍ਹਾਂ ਦੀ ਆਤਮਕ ਨਿਮਰਤਾ ਦਾ ਵਿਕਾਸ ਹੁੰਦਾ ਹੈ ਤਾਂ ਸਾਡੇ ਮਨ ਅੰਦਰ ਧਨ, ਮਾਣ ਸਨਮਾਨ, ਗਿਆਨ ਅਤੇ ਸੱਤਾ ਦਾ ਜਿਹੜਾ ਅਹੰਕਾਰ ਹੈ ਉਹ ਨਹੀਂ ਆ ਪਾਉਂਦਾ। ਤਾਂ ਹੀ ਕਹਿੰਦੇ ਨੇ ਨਾ ਕਿ ਜਿੱਥੇ ਪ੍ਰੇਮ ਹੈ ਉੱਥੇ ਨਿਮਰਤਾ ਹੈ। ਅਸੀਂ ਜਿਨ੍ਹਾਂ ਨੂੰ ਪਿਆਰ ਕਰਦੇ ਹਾਂ ਉਹਨਾਂ ਦੇ ਅੱਗੇ ਸ਼ੇਖੀ ਨਹੀਂ ਮਾਰਦੇ, ਨਾ ਹੀ ਉਹਨਾਂ 'ਤੇ ਗੁੱਸਾ ਕੱਢਦੇ ਹਾਂ। ਸਾਨੂੰ ਉਹਨਾਂ ਲੋਕਾਂ ਨਾਲ ਵੀ ਇਸੇ ਤਰ੍ਹਾਂ ਦਾ ਹੀ ਵਿਵਹਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ। ਹੁਣ ਗੱਲ ਆਉਂਦੀ ਹੈ ਕਿ ਅਸੀਂ ਨਿਮਰਤਾ ਦਾ ਵਿਕਾਸ ਕਿਵੇਂ ਕਰੀਏ। ਆਪਣੇ ਅੰਦਰ ਨਿਮਰਤਾ ਵਿਕਸਿਤ ਕਰਨ ਦਾ ਇੱਕ ਤਰੀਕਾ ਹੈ ਧਿਆਨ ਦਾ ਅਭਿਆਸ। ਜਦ ਅਸੀਂ ਆਪਣੇ ਅੰਦਰ ਪ੍ਰਭੂ ਦੀ ਜੋਤ ਅਤੇ ਸ਼ਬਦ ਨਾਲ ਜੁੜਦੇ ਹਾਂ ਤਾਂ ਸਾਡੇ ਵਿੱਚ ਪ੍ਰੇਮ, ਨਿਮਰਤਾ ਅਤੇ ਸ਼ਾਂਤੀ ਦਾ ਜਿਹੜਾ ਵਹਾਅ ਹੈ ਉਹ ਹੁੰਦਾ ਹੈ। ਅਸੀਂ ਦੂਜਿਆਂ ਦੀ ਨਿਸ਼ਕਾਮ ਸੇਵਾ ਕਰਦੇ ਹਾਂ ਤਾਂ ਕਿ ਉਹਨਾਂ ਦੇ ਦੁੱਖ ਤਕਲੀਫ ਘੱਟ ਹੋ ਸਕਣ। ਜੀਵਨ ਦੇ ਤੂਫਾਨੀ ਸਮੁੰਦਰ ਵਿੱਚ ਅਸੀਂ ਇੱਕ ਟਾਪੂ ਸਤੰਭ ਬਣ ਜਾਂਦੇ ਹਾਂ, ਕਿਉਂਕਿ ਸਮੁੰਦਰੀ ਤੂਫਾਨ ਦੇ ਸਮੇਂ ਜਦ ਕੋਈ ਜਹਾਜ਼ ਰਸਤਾ ਭਟਕ ਜਾਂਦਾ ਹੈ ਤਾਂ ਉਹ ਹਮੇਸ਼ਾ ਟਾਪੂ ਸਤੰਭ ਵੱਲ ਦੇਖਦਾ ਹੈ। ਇੱਕ ਵਾਰ ਆਪਣੇ ਅੰਦਰ ਪ੍ਰਭੂ ਦੀ ਜੋਤ ਦਾ ਅਨੁਭਵ ਅਤੇ ਇਹ ਅਹਿਸਾਸ ਕਰਨ ਤੋਂ ਬਾਅਦ ਕਿ ਅਸੀਂ ਪ੍ਰਭੂ ਦੇ ਅੰਸ਼ ਹਾਂ, ਅਸੀਂ ਇੱਕ ਸੱਚੇ ਇਨਸਾਨ ਦਾ ਪ੍ਰਤੀਕ ਬਣ ਕੇ ਇੱਕ ਪ੍ਰਕਾਸ਼ ਸਤੰਭ ਦੀ ਤਰ੍ਹਾਂ ਦੂਜਿਆਂ ਨੂੰ ਸਹਾਰਾ ਦਿੰਦੇ ਹਾਂ, ਉਹਨਾਂ ਨੂੰ ਸਹੀ ਰਾਹ ਦਿਖਾਉਂਦੇ ਹਾਂ। ਤੇ ਫਿਰ ਜੋ ਖੁਸ਼ੀ ਸਾਨੂੰ ਮਿਲਦੀ ਹੈ, ਜੋ ਦੈਵੀ ਆਨੰਦ ਸਾਨੂੰ ਧਿਆਨ ਦੇ ਅਭਿਆਸ ਦੌਰਾਨ ਮਿਲਦਾ ਹੈ, ਉਹ ਬਸ ਉਸੇ ਸਮੇਂ ਲਈ ਨਹੀਂ ਹੁੰਦਾ, ਬਲਕਿ ਉਸ ਤੋਂ ਬਾਅਦ ਵੀ ਸਾਡੇ ਨਾਲ ਬਣਿਆ ਰਹਿੰਦਾ ਹੈ। ਇਸ ਦਾ ਸਾਡੇ ਰੋਜ਼ਾਨਾ ਜੀਵਨ ਤੇ ਹਾਂ ਪੱਖੀ ਅਸਰ ਪੈਂਦਾ ਹੈ ਤੇ ਸਾਡੇ ਆਲੇ ਦੁਆਲੇ ਦੇ ਲੋਕ ਵੀ ਇਸ ਤੋਂ ਅਣਛੋਏ ਨਹੀਂ ਰਹਿੰਦੇ। ਤੇ ਆਓ ਹੁਣ ਸੁਣਦੇ ਹਾਂ ਇੱਕ ਵਾਰਤਾ ਜਿਸਦਾ ਵਿਸ਼ਾ ਹੈ ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ, ਤੇ ਵਾਰਤਾਕਾਰ ਨੇ ਡਾਕਟਰ ਨਛੱਤਰ ਸਿੰਘ।
1: ਇਸ ਗੱਲ ਤੋਂ ਅਸੀਂ ਸਾਰੇ ਭਲੀ ਭਾਂਤ ਵਾਕਿਫ ਹਾਂ ਕਿ ਪੰਜਾਬੀ ਭਾਸ਼ਾ ਪੰਜਾਬ ਦੇ ਪੰਜ ਪਾਣੀਆਂ ਦੀ ਜਰਖੇਜ਼ ਮਿੱਟੀ ਵਿੱਚ ਰਮੀ ਹੋਈ ਹੈ। ਇਸ ਭਾਸ਼ਾ ਦੀ ਜਰਖੇਜ਼ ਮਿੱਟੀ ਵਿੱਚ ਹੀ ਤਾਂ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ ਰੂਪੀ ਪੌਦਾ ਲਾਇਆ। ਸੂਫੀ ਸੰਤਾਂ ਨੇ ਇਸਦੇ ਤਿਰੰਜਣੀ ਚੌਗਿਰ ਦੇ ਆਸਰੇ ਇਸ਼ਕ ਹਕੀਕੀ ਦਾ ਸੂਤ ਕੱਤਿਆ। ਕਿੱਸਾ ਕਵੀਆਂ ਨੇ ਇਸਦੇ ਦਰਿਆਵਾਂ ਦੀ ਕਲਕਲ ਅਤੇ ਬੇਲਿਆਂ ਦੀ ਹਰਿਆਵਲ ਵਿੱਚ ਇਸ਼ਕ ਦੀਆਂ ਪੀਂਘਾਂ ਝੁਟਾ ਦਿੱਤੀਆਂ। ਲੋਕ ਮਨ ਇਸ ਬੋਲੀ ਵਿੱਚ ਅੰਗੜਾਈਆਂ ਲੈਂਦਾ ਹੈ। ਬਨੇਰੇ ਬੈਠੇ ਕਾਂ ਵਾਂਗ ਚੇਤਿਆਂ ਵਿੱਚ ਸ਼ਬਦ ਗੂੰਜਦੇ ਨੇ। ਤਾਂ ਹੀ ਤਾਂ ਮੱਧਕਾਲੀ ਸਾਹਿਤ ਵਿੱਚ ਰੱਸੀ ਮਿੱਸੀ ਪੰਜਾਬੀ ਦੀ ਮਹਿਕ ਚੌਤਰਫੇ ਗੂੰਜਦੀ ਹੈ ਅਤੇ ਸਾਡੇ ਵਿਰਸੇ ਦੀ ਫੁਲਕਾਰੀ ਅਮੀਰ ਹੁੰਦੀ ਹੈ। ਸਾਡੇ ਚੇਤਿਆਂ ਵਿਚਲੀ ਗੂੰਜ ਨੂੰ ਗੁਰੂ ਸਾਹਿਬਾਨ ਨੇ ਲਿਪੀ ਰੂਪੀ ਚੋਲਾ ਪਹਿਨਾ ਕੇ ਅੱਖਰ ਰੂਪੀ ਕਾਇਆ 'ਚ ਢਾਲ ਦਿੱਤਾ। ਇਸ ਤਰ੍ਹਾਂ ਬੋਲ ਨੇ ਅੱਖਰ ਤੱਕ ਦਾ ਸਫ਼ਰ ਤੈਅ ਕੀਤਾ। ਅੱਖਰ ਕਲਮ ਅਤੇ ਦੁਆਤ ਦੇ ਜਾਮੇ ਵਿੱਚ ਸਮਾ ਗਿਆ ਅਤੇ ਹੱਥ ਲਿਖਤ ਯੁੱਗ ਦਾ ਮੁੱਢ ਵੱਜ ਗਿਆ। ਫਿਰ ਅਸੀਂ ਛਾਪੇਖਾਨੇ ਦੇ ਯੁੱਗ ਵਿੱਚ ਪ੍ਰਵੇਸ਼ ਕੀਤਾ। ਛਾਪੇਖਾਨੇ ਤੋਂ ਟਾਈਪਰਾਈਟਰ ਅਤੇ ਟਾਈਪਰਾਈਟਰ ਤੋਂ ਕੰਪਿਊਟਰ ਦੇ ਯੁੱਗ ਵਿੱਚ ਪਹੁੰਚ ਗਏ। ਲਿਪੀ ਦੀ ਖੋਜ ਤੋਂ ਲੈ ਕੇ ਕੰਪਿਊਟਰ ਯੁੱਗ ਤੱਕ ਮਨੁੱਖ ਨੇ ਵਿਗਿਆਨਿਕ ਵਿਕਾਸ ਦੇ ਬੜੇ ਲੰਬੇ ਪੈਂਡੇ ਤੈਅ ਕੀਤੇ। ਹੁਣ ਅਸੀਂ AI ਦੇ ਦੌਰ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ। ਇਹ ਸਭ ਕਰਾਮਾਤਾਂ ਭਾਸ਼ਾ ਰੂਪੀ ਸੰਦ ਕਰਕੇ ਸੰਭਵ ਹੋ ਸਕੀਆਂ। ਹੁਣ ਅਸੀਂ ਐਲਗੋਰਿਦਮ ਦੀ ਦੁਨੀਆ ਦੇ ਵਸ਼ਿੰਦੇ ਹਾਂ। ਮਸ਼ੀਨ ਭਾਵ ਕੰਪਿਊਟਰ ਐਲਗੋਰਿਦਮ ਸਾਡੇ ਚੇਤਿਆਂ ਦੀਆਂ ਤਰੰਗਾਂ ਵਿੱਚ ਝਾਤੀਆਂ ਮਾਰਨ ਲੱਗ ਪਿਆ। ਸਾਨੂੰ ਯੂਟਿਊਬ, OTT ਪਲੇਟਫਾਰਮ ਅਤੇ ਸੋਸ਼ਲ ਮੀਡੀਆ ਸੁਝਾਅ ਦੇਣ ਲੱਗ ਪਏ ਨੇ ਕਿ ਅਸੀਂ ਕੀ ਦੇਖਣਾ ਹੈ। ਇਹ ਸਾਡੀ ਸੋਚ ਨੂੰ ਪ੍ਰਭਾਵਿਤ ਕਰਨ ਦੇ ਸਮਰੱਥਾਵਾਨ ਹੋ ਗਏ ਨੇ। ਜਿਸ ਤਰ੍ਹਾਂ ਨਾਲ ਕੰਪਿਊਟਰ ਐਲਗੋਰਿਦਮ ਦੀ ਰਫ਼ਤਾਰ ਹੈ, ਇਸ ਨੇ ਨਵੀਆਂ ਖੋਜਾਂ, ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੱਤਾ ਅਤੇ ਨਾਲ ਹੀ ਸਾਨੂੰ ਨਵੀਆਂ ਚੁਣੌਤੀਆਂ ਦੇ ਰੂਬਰੂ ਵੀ ਕੀਤਾ, ਜਿਵੇਂ ਕਿ ਲੋਕਾਂ ਨਾਲ ਔਨਲਾਈਨ ਹੋਣ ਵਾਲੀ ਧੋਖਾਧੜੀ। ਦਰਅਸਲ ਅਸੀਂ ਡਿਜੀਟਲ ਐਰਾ ਦੇ ਯੁੱਗ ਵਿੱਚ ਪ੍ਰਵੇਸ਼ ਕਰ ਗਏ ਹਾਂ। ਸਾਡਾ ਅਜੋਕੇ ਦੌਰ ਵਿੱਚ ਕਲਾਊਡ ਵਰਗੇ ਸ਼ਬਦਾਂ ਨਾਲ ਵਾਹ ਪੈ ਰਿਹਾ ਹੈ। ਤਕਨੀਕ ਸਾਡੀ ਮਜਬੂਰੀ ਵੀ ਹੈ ਅਤੇ ਲੋੜ ਵੀ। ਅਸੀਂ ਚਾਹ ਕੇ ਵੀ ਇਸ ਤਕਨੀਕ ਜਾਂ ਕਹੀਏ ਡਿਜੀਟਲ ਦੁਨੀਆ ਤੋਂ ਬਚ ਨਹੀਂ ਸਕਦੇ। ਇਸ ਨੇ ਸਾਡੀ ਜ਼ਿੰਦਗੀ ਦੇ ਚੱਪੇ ਚੱਪੇ 'ਤੇ ਕਾਬੂ ਪਾ ਲਿਆ। ਮਨੁੱਖੀ ਸੁਭਾਅ ਦੀ ਇਹ ਖੂਬਸੂਰਤੀ ਹੈ ਕਿ ਉਹ ਚੁਣੌਤੀਆਂ ਸਾਹਮਣੇ ਹਾਰ ਨਹੀਂ ਮੰਨਦਾ, ਬਲਕਿ ਚੁਣੌਤੀਆਂ ਸਨਮੁੱਖ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਵਿੱਚ ਜੁੜ ਜਾਂਦਾ ਹੈ। ਕੰਪਿਊਟਰ ਨੂੰ ਲੈ ਕੇ ਵੀ ਮਨੁੱਖ ਨੇ ਅਜਿਹੀ ਹੀ ਪਹੁੰਚ ਅਖਤਿਆਰ ਕੀਤੀ ਹੈ। ਇਸ ਤੱਥ ਨੂੰ ਮਨੁੱਖ ਨੇ ਕੰਪਿਊਟਰ ਯੁੱਗ ਦੇ ਸੰਦਰਭ ਵਿੱਚ ਸੱਚ ਕਰਕੇ ਦਿਖਾ ਦਿੱਤਾ ਹੈ। ਇਸ ਮਸ਼ੀਨ ਦਾ ਜਨਮ ਤਾਂ ਹੋਇਆ ਸੀ ਗਿਣਤੀ ਦਾ ਹਿਸਾਬ ਕਿਤਾਬ ਰੱਖਣ ਲਈ, ਲੇਕਿਨ ਇਸ ਨਾਲ ਜੁੜੀਆਂ ਰੌਚਕ ਖੋਜਾਂ ਨੇ ਦੇ ਸਫ਼ਰ ਨੇ ਸਾਨੂੰ ਇੰਟਰਨੈੱਟ, ਮੋਬਾਈਲ, ਡਿਜੀਟਲ ਯੁੱਗ ਅਤੇ AI ਦੇ ਐਲਗੋਰਿਦਮ ਤੱਕ ਲੈ ਆਉਂਦਾ ਹੈ। ਪੂਰੀ ਦੁਨੀਆ ਦੇ ਦੇਸ਼ ਕੰਪਿਊਟਰ ਨੂੰ ਆਪਣੀਆਂ ਭਾਸ਼ਾਵਾਂ ਦੇ ਹਾਣ ਦਾ ਕਰਨ ਵਿੱਚ ਲੱਗੇ ਹੋਏ ਨੇ। ਇਹ ਵੀ ਤੱਥ ਸਾਹਮਣੇ ਆ ਰਿਹਾ ਹੈ ਕਿ ਕੁਝ ਦੇਸ਼ ਕੁਆਂਟਮ ਕੰਪਿਊਟਰ ਦੀ ਖੋਜ ਵੱਲ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੇ ਨੇ। ਨਮੂਨੇ ਦੇ ਤੌਰ 'ਤੇ ਕੰਪਨੀ ਨੇ ਇਸ ਦੀ ਝਲਕ ਵੀ ਪੇਸ਼ ਕਰ ਦਿੱਤੀ ਹੈ। ਕੁਆਂਟਮ ਕੰਪਿਊਟਰ ਨੇ 40 ਤੋਂ ਉੱਪਰ ਜ਼ੀਰੋ ਵਾਲੇ ਹਿਸਾਬ ਨੂੰ ਕੁਝ ਪਲਾਂ ਵਿੱਚ ਹੀ ਹੱਲ ਕਰ ਲਿਆ। ਇੱਥੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਦੁਨੀਆ ਨੂੰ ਮਸ਼ੀਨ ਇਸ ਕਦਰ ਤੇਜ਼ ਕਰ ਦੇਣਾ ਹੈ। ਸਾਡੇ ਦੇਸ਼ ਅੰਦਰ ਵੀ ਕੋਈ ਇਹੋ ਜਿਹਾ ਅਦਾਰਾ ਨਹੀਂ ਜਿੱਥੇ ਕੰਪਿਊਟਰ ਦੀ ਵਰਤੋਂ ਨਾ ਹੁੰਦੀ ਹੋਵੇ। ਸਾਡੇ ਦੇਸ਼ ਨੇ ਵੀ ਕੰਪਿਊਟਰ ਦੇ ਖੇਤਰ ਵਿੱਚ ਬਹੁਤ ਅਹਿਮ ਤਰੱਕੀ ਕੀਤੀ ਹੈ। ਅਮਰੀਕਾ ਦੀ ਸਿਲੀਕਨ ਵੈਲੀ ਸਾਡੇ ਹੀ ਕੰਪਿਊਟਰ ਇੰਜੀਨੀਅਰਾਂ ਨਾਲ ਭਰੀ ਪਈ ਹੈ। ਮੁੱਕਦੀ ਗੱਲ ਹੈ ਕਿ ਸਾਨੂੰ ਕੰਪਿਊਟਰ ਦੇ ਹਾਣ ਦਾ ਆਪਣੇ ਆਪ ਨੂੰ ਕਰਨਾ ਹੀ ਪੈਣਾ। ਪੂਰੀ ਦੁਨੀਆ ਦਾ ਗਿਆਨ ਇਸ ਉੱਤੇ ਉਪਲਬਧ ਹੋ ਰਿਹਾ ਹੈ। ਹੁਣ ਤਾਂ ਸਾਡੇ ਫੋਨ ਹੀ ਮਿੰਨੀ ਕੰਪਿਊਟਰ ਬਣ ਗਏ ਨੇ। ਇਹ ਗੱਲ ਫੋਨ ਕੰਪਨੀਆਂ ਨੂੰ ਵੀ ਸਮਝ ਆ ਗਈ ਕਿ ਜੇਕਰ ਅਸੀਂ ਭਾਰਤ ਵਰਗੇ ਬਹੁਭਾਸ਼ੀ ਦੇਸ਼ ਵਿੱਚ ਆਪਣੀ ਹੋਂਦ ਬਣਾਉਣੀ ਹੈ ਤਾਂ ਸਾਨੂੰ ਸੰਵਿਧਾਨ ਵਿੱਚ ਦਰਜ ਭਾਰਤੀ ਭਾਸ਼ਾਵਾਂ ਦੇ ਕਾਰਪਸ ਡਾਟੇ ਦੇ ਭਾਸ਼ਾਈ ਪ੍ਰੋਗਰਾਮ ਤਿਆਰ ਕਰਵਾਉਣੇ ਪੈਣਗੇ। ਸੋ ਇਸ ਦਿਸ਼ਾ ਵਿੱਚ ਬਹੁਤ ਨਿੱਠ ਕੇ ਖੋਜ ਹੋਈ ਹੈ। ਇਹੀ ਕਾਰਨ ਹੈ ਕਿ ਹੁਣ ਅਸੀਂ ਆਪਣੇ ਫੋਨ ਦੇ ਕੀਪੈਡ ਉੱਤੇ ਪੰਜਾਬੀ ਭਾਸ਼ਾ ਵਿੱਚ ਸੁਨੇਹਾ ਲਿਖ ਅਤੇ ਪੜ੍ਹ ਸਕਦੇ ਹਾਂ। ਇਹ ਸਭ ਕੁਝ ਸੰਭਵ ਤਾਂ ਕੰਪਿਊਟਰ ਕਰਕੇ ਹੀ ਹੋਇਆ ਹੈ। ਯੂਨੈਸਕੋ ਦੁਆਰਾ 2003 ਵਿੱਚ ਪੇਸ਼ ਕੀਤੀ ਰਿਪੋਰਟ ਵੀ ਇੱਕ ਤਰ੍ਹਾਂ ਨਾਲ ਹੁਣ ਗਲਤ ਸਾਬਤ ਹੋ ਗਈ ਹੈ। ਉਹਨਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਪੂਰੀ ਦੁਨੀਆ ਵਿੱਚ ਬੋਲੀਆਂ ਜਾਣ ਵਾਲੀਆਂ 7000 ਦੇ ਲਗਭਗ ਭਾਸ਼ਾਵਾਂ ਆਉਣ ਵਾਲੇ 50 ਸਾਲਾਂ ਵਿੱਚ ਖਤਮ ਹੋ ਜਾਣਗੀਆਂ। ਉਸ ਵਿੱਚ ਸਾਡੀ ਮਾਂ ਬੋਲੀ ਵੀ ਸ਼ਾਮਲ ਸੀ। ਇਸ ਘੋਸ਼ਣਾ ਵਿੱਚ ਉਹਨਾਂ ਨੇ ਖਤਮ ਹੋਣ ਦੀਆਂ ਕੁਝ ਸ਼ਰਤਾਂ ਨਿਸ਼ਚਿਤ ਕੀਤੀਆਂ ਸੀ, ਜਿਵੇਂ ਕਿ ਕਿਸੇ ਭਾਸ਼ਾ ਦੀ ਲਿਪੀ ਨਾ ਹੋਣਾ ਜਾਂ ਬੁਲਾਰਿਆਂ ਦੀ ਗਿਣਤੀ ਵਿੱਚ ਕਮੀ ਆ ਜਾਣਾ ਆਦਿ। ਕੁਝ ਸਮਾਂ ਪਹਿਲਾਂ ਭਾਸ਼ਾਵਾਂ ਦੇ ਖਤਮ ਹੋਣ ਦਾ ਕਾਰਨ ਲਿਪੀ ਨਾ ਹੋਣਾ ਮੰਨਿਆ ਜਾਂਦਾ ਸੀ, ਲੇਕਿਨ ਵਰਤਮਾਨ ਸਮੇਂ ਵਿੱਚ ਇਹ ਧਾਰਨਾ ਪੂਰੀ ਤਰ੍ਹਾਂ ਬਦਲ ਗਈ ਹੈ। ਦਰਅਸਲ ਹੁਣ ਉਹੀ ਭਾਸ਼ਾਵਾਂ ਬਚਣਗੀਆਂ ਜੋ ਤਕਨੀਕ ਦੇ ਹਾਣ ਦੀਆਂ ਹੋਣਗੀਆਂ ਜਾਂ ਜਿਨ੍ਹਾਂ ਦਾ ਕੰਪਿਊਟਰੀਕਰਨ ਹੋਵੇਗਾ। ਪੰਜਾਬੀ ਭਾਸ਼ਾ ਦੀ ਸਥਿਤੀ ਇਸ ਪੱਖੋਂ ਪੂਰੀ ਤਰ੍ਹਾਂ ਅਣਗੌਲੀ ਵੀ ਨਹੀਂ ਕਹੀ ਜਾ ਸਕਦੀ, ਨਾ ਹੀ ਬਹੁਤ ਹੀ ਗੌਲਣਯੋਗ। ਪੰਜਾਬੀ ਫੌਂਟ ਦਾ ਪਿਤਾਮਾ ਕਰਨੈਲ ਸਿੰਘ ਥਿੰਦ ਨੂੰ ਕਿਹਾ ਜਾਂਦਾ ਹੈ। ਅਮਰੀਕਾ ਦੀ ਧਰਤੀ ਉੱਤੇ ਵਸੇ ਇਸ ਪੰਜਾਬੀ ਕੰਪਿਊਟਰ ਵਿਗਿਆਨੀ ਨੇ ਪੰਜਾਬੀ ਨੂੰ ਕੰਪਿਊਟਰ ਉੱਤੇ ਲਿਖਣ ਲਈ ਪਹਿਲੇ ਫੌਂਟ ਦੀ ਖੋਜ 1984 ਵਿੱਚ ਕੀਤੀ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਇਤਿਹਾਸਿਕ ਘਟਨਾ ਸੀ। ਇਸ ਖੋਜ ਨਾਲ ਪੰਜਾਬੀ ਨੇ ਤਕਨੀਕ ਦੀਆਂ ਦੁਨੀਆ ਵਿੱਚ ਕਦਮ ਰੱਖਿਆ। ਸਭ ਹੈਰਾਨ ਸਨ ਕਿ ਹੁਣ ਅੰਗਰੇਜ਼ੀ ਕੀਪੈਡ ਨੂੰ ਪੰਜਾਬੀ ਲਿਖਣ ਲਈ ਵਰਤਿਆ ਜਾ ਸਕਦਾ ਹੈ। ਇਸ ਮੁੱਢਲੀ ਖੋਜ ਨੇ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੱਤਾ। ਸਾਲ 2000 ਵਿੱਚ ਉਹਨਾਂ ਦੀ ਇੱਕ ਹੋਰ ਅਹਿਮ ਉਪਲਬਧੀ ਗੁਰਬਾਣੀ ਦਾ ਸਰਚ ਇੰਜਨ ਬਣਾਉਣਾ ਵੀ ਸੀ। ਵਰਤਮਾਨ ਸਮੇਂ ਵਿੱਚ 300 ਤੋਂ ਵੱਧ ਗੁਰਮੁਖੀ ਫੌਂਟ ਗੂਗਲ ਪਲੇਟਫਾਰਮ ਉੱਪਰ ਉਪਲਬਧ ਹਨ, ਜਿਨ੍ਹਾਂ ਨੂੰ ਅਸੀਂ ਡਾਊਨਲੋਡ ਕਰਕੇ ਆਪਣੇ ਨਿੱਜੀ ਕੰਪਿਊਟਰ ਵਿੱਚ ਜੋੜ ਸਕਦੇ ਹਾਂ। ਇਹਨਾਂ ਫੌਂਟਸ ਨੂੰ ਡਾਊਨਲੋਡ ਕਰਨ ਲਈ ਤੁਸੀਂ www.punjabicomputer.com ਆਦਿ ਵੈਬਸਾਈਟ ਦੀ ਸਹਾਇਤਾ ਵੀ ਲੈ ਸਕਦੇ ਹੋ। ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਡਾਕਟਰ CP ਕੰਬੋਜ ਦੁਆਰਾ ਰਚਿਤ ਪੁਸਤਕ ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ ਵੀ ਦੇਖ ਸਕਦੇ ਹੋ। ਕੰਪਿਊਟਰ ਉੱਤੇ ਪੰਜਾਬੀ ਲਿਖਣ ਲਈ ਫੌਂਟ ਦੀ ਵਰਤੋਂ ਮੁੱਢਲੇ ਯਤਨ ਸਨ। ਇਸ ਨਾਲ ਪੰਜਾਬੀ ਕੰਪਿਊਟਰ ਵਰਤੋਂ ਕਰਾਂ ਸਾਹਮਣੇ ਬਹੁਤ ਸਾਰੀਆਂ ਨਵੀਆਂ ਸਮੱਸਿਆਵਾਂ ਪੈਦਾ ਹੋਣ ਲੱਗੀਆਂ। ਇਸ ਮਸਲੇ ਦਾ ਹੱਲ 1991 ਵਿੱਚ ਯੂਨੀਕੋਡ ਰਾਹੀਂ ਹੋਇਆ। ਯੂਨੀਕੋਡ ਵਿੱਚ ਟਾਈਪ ਕੀਤੇ ਪੰਜਾਬੀ ਡਾਟੇ ਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਦੇਖਿਆ ਅਤੇ ਪੜ੍ਹਿਆ ਜਾ ਸਕਦਾ ਹੈ। ਅਜੋਕੇ ਸਮੇਂ ਪ੍ਰਚਲਿਤ ਯੂਨੀਕੋਡ ਰਾਹ ਵੀ ਹੈ। ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦਾ ਤਕਨੀਕੀ ਵਿਕਾਸ ਕੇਂਦਰ ਪੰਜਾਬੀ ਇੰਸਟੀਚਿਊਟ ਪਟਿਆਲਾ ਵਿਖੇ ਡਾਕਟਰ ਗੁਰਪ੍ਰੀਤ ਸਿੰਘ ਲਹਿਲ ਹੋਰਾਂ ਦੀ ਟੀਮ ਨੇ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਇਸ ਟੀਮ ਦੀ ਮਿਹਨਤ ਸਦਕਾ ਹੀ ਪੰਜਾਬੀ ਵਿੱਚ ਮਸ਼ੀਨੀ ਅਨੁਵਾਦ OCR, ਦਸਤਾਵੇਜ਼ ਤਿਆਰ ਕਰਨਾ, ਸ਼ਬਦ ਜੋੜ ਸੋਧਕ ਅਤੇ ਵਿਆਕਰਨਿਕ ਨਿਰੀਖਕ, ਯੂਨੀਕੋਡ, ਈ ਟੈਕਸਟ ਬੁੱਕ, ਆਡੀਓ ਟੈਕਸਟ ਬੁੱਕ, ਮਲਟੀਮੀਡੀਆ ਕੋਸ਼, ਪੰਜਾਬੀ ਰੂਪ ਵਿਗਿਆਨਿਕ ਵਿਸ਼ਲੇਸ਼ਕ, ਪੰਜਾਬੀ ਟਾਈਪਿੰਗ ਪੈਡ, ਫੌਂਟ ਕਨਵਰਟਰ, ਪੰਜਾਬੀ ਦਾ ਸਵੈਚਾਲਕ ਸੰਖੇਪੀਕਰਨ, ਪੰਜਾਬੀ ਹਿੰਦੀ ਸੁਚੇਤਕ ਦੋ ਭਾਸ਼ੀ ਫੌਂਟ ਕਨਵਰਟਰ, ਔਨਲਾਈਨ ਪੰਜਾਬੀ ਸਿੱਖਣਾ, ਪੁਰਾਤਨ ਜਨਮ ਸਾਖੀ ਬਹੁਭਾਸ਼ੀ ਔਨਲਾਈਨ ਖੋਜ ਇੰਜਨ, ਬਹੁਭਾਸ਼ੀ ਔਨਲਾਈਨ ਖੋਜ ਇੰਜਨ ਆਦਿ ਪੰਜਾਬੀ ਭਾਸ਼ਾ ਦੇ ਕੰਪਿਊਟਰ ਪ੍ਰੋਗਰਾਮ ਤਿਆਰ ਹੋ ਚੁੱਕੇ ਹਨ। ਮਸ਼ੀਨ ਉੱਪਰ ਕਿਸੇ ਵੀ ਭਾਸ਼ਾ ਦਾ ਦਸਤਾਵੇਜ਼ ਤਿਆਰ ਕਰਨ ਲਈ ਵਰਡ ਪ੍ਰੋਸੈਸਰ ਦੀ ਜ਼ਰੂਰਤ ਹੁੰਦੀ ਹੈ। ਇਸ ਖੇਤਰ ਵਿੱਚ ਮਾਈਕਰੋਸਾਫਟ ਵਰਡ ਪ੍ਰੋਸੈਸਰ ਦਾ ਪੂਰੀ ਦੁਨੀਆ ਵਿੱਚ ਦਬਦਬਾ ਹੈ। ਡਾਕਟਰ ਗੁਰਪ੍ਰੀਤ ਸਿੰਘ ਲਹਿਲ ਦੀ ਟੀਮ ਨੇ ਅੱਖਰ 2016-2021 ਨਾਂ ਦਾ ਵਰਡ ਪ੍ਰੋਸੈਸਰ ਤਿਆਰ ਕੀਤਾ। ਇਹ ਵਰਡ ਪ੍ਰੋਸੈਸਰ ਦੇ ਨਾਲ ਨਾਲ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਦੇ ਬਹੁਤ ਸਾਰੇ ਸੰਦਾਂ ਨਾਲ ਲੈਸ ਹੈ। ਇਸ ਨਾਲ ਕੰਪਿਊਟਰ ਉੱਤੇ ਗੁਰਮੁਖੀ, ਹਿੰਦੀ ਅਤੇ ਸ਼ਾਹਮੁਖੀ ਆਦਿ ਲਿਪੀਆਂ ਦੀਆਂ ਲਿਖਤਾਂ ਨੂੰ ਯੂਨੀਕੋਡ ਵਿੱਚ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਅੱਖਰ 2021 ਪੰਜਾਬੀ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਪੀ ਅੰਤਰਣ ਅਤੇ ਸ਼ਬਦ ਜੋੜ ਸੋਧਕ ਦੀ ਸੁਵਿਧਾ ਵੀ ਦਿੰਦਾ ਹੈ।

ਹੁਣੇ ਅਸੀਂ ਸਰਵਨ ਕਰ ਰਹੇ ਸੀ ਭਾਈ ਚਮਨਜੀਤ ਸਿੰਘ ਤੇ ਸਾਥੀਆਂ ਦੀ ਆਵਾਜ਼ ਵਿੱਚ ਸ਼ਬਦ। ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸਰਵਨ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿੱਚ ਸ਼ਬਦ ਗਾਵੋ ਸੱਚੀ ਬਾਣੀ।

ਸੁਣਿਆ ਸੀ ਸਰਵਨ ਕਰ ਰਹੇ ਸੀ ਭਾਈ ਹਰਜਿੰਦਰ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿੱਚ ਸ਼ਬਦ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਏ। ਹੁਣ ਇੰਦਰਪ੍ਰੀਤ ਕੌਰ ਨੂੰ ਇਜਾਜ਼ਤ ਦਿਓ।

0: हमारे देश पहले की तुलना में कहीं अधिक आत्मविश्वास के साथ विश्व पटल पर अपनी भूमिका को विस्तार दे रहे हैं। मुझे बताया गया है कि 20 साल पहले महिलाओं की संख्या केवल 20% था। अभी 4000 करीब जो बच्चे यहाँ उपस्थित है उनमें से 85% महिलाएं हैं।
1: उन्हें कहा कि फैशन ते टेक्सटाइल टेक्नोलॉजी के खेत्र विच भारत की विश्वव्यापी मौजूदगी नूं वधाउण लई अथाह संभावनावां ने। नौजवानां नूं 2047 तक विकसित भारत के दृष्टिकोण विच योगदान पाउण दा सद्दा दिंदिआं राष्ट्रपति ने कहा कि विद्यार्थियों नूं सिर्फ नौकरी लभण वाले नहीं सगों रोजगार पैदा करन वाले बनन ते दूजिआं लई रोजगार ते मौके पैदा करन दी कोशिश करनी चाहीदी है। राष्ट्रपति ने कहा कि पिछले 4 दहाकिआं दौरान NIFT दे विद्यार्थियों ते पेशेवरां ने राष्ट्रीय ते अंतरराष्ट्रीय पद्धर ते महत्वपूर्ण प्राप्तियां हासिल कीतीआं ने। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਨੇਪਾਲ ਵਿਚ ਭਿਆਨਕ ਖੜਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 903 ਹੋ ਗਈ ਹੈ। 4247 ਤੋਂ ਵੱਧ ਲੋਕ ਹਾਲਾਂ ਵੀ ਲਾਪਤਾ ਨੇ। ਸਾਰੇ 8 ਪ੍ਰਭਾਵਿਤ ਜ਼ਿਲ੍ਹਿਆਂ ਵਿਚ ਰਾਹਤ ਤੇ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਹੇ ਨੇ। नेपाल विच 5 तो वध पण बिजली प्रोजेक्टां नाल जुड़े स्थानां ते 900 तो वध मजदूरां दे फसे होण दा खदशा है। भारत ते होर देशां दे माहरां दी सहायता नाल बचाव टीमां त्रिशूली 3A समेत कई पण बिजली प्रोजेक्टां नाल जुड़ियां सुरंगां दीआं भौल कर रहीआं ने। उधर तिब्बत विच मरन वाले दी गिणती 16 हो गई है जदों कि 546 लोक लापता ने। ਭਾਰਤੀ ਬਚਾਅ ਟੀਮਾਂ ਚਿਲੀਮੇ ਤੇ ਲਾਂਗਟਾਂਗ ਪਣ ਬਿਜਲੀ ਪਲਾਂਟਾਂ ਤੇ ਨੇਪਾਲੀ ਫੌਜ ਨਾਲ ਕੰਮ ਕਰ ਰਹੀਆਂ ਨੇ। ਨੇਪਾਲੀ ਫੌਜ ਦੇ ਬੁਲਾਰੇ ਨੇ ਕਿਹਾ ਕਿ ਬਹੁਤ ਜ਼ਿਆਦਾ ਮਲਬੇ ਕਾਰਨ ਸੁਰੰਗਾਂ ਤੱਕ ਪਹੁੰਚ ਮੁਸ਼ਕਲ ਹੋ ਗਈ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਬਿਰੇਂਦਰ ਸ਼ਾਹ ਨੇ ਹੜ੍ਹਾਂ ਨੂੰ ਇਕ ਵਿਨਾਸ਼ਕਾਰੀ ਕੁਦਰਤੀ ਆਫ਼ਤ ਦਸਿਆ। ਲਗਭਗ 1000 ਸੁਰੱਖਿਆ ਮੁਲਾਜ਼ਮ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਨੇ। ਰੈੱਡ ਕਰਾਸ ਦਾ ਅਨੁਮਾਨ ਹੈ ਕਿ 90,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ। ਨੇਪਾਲ ਵਿਚ ਭਿਆਨਕ ਹੜ੍ਹਾਂ ਅਤੇ ਤੇਜ਼ ਬਾਰਿਸ਼ ਕਾਰਨ ਬਿਹਾਰ ਵਿਚ ਗੰਡਕ ਅਤੇ ਕੋਸੀ ਨਦੀਆਂ ਦੇ ਪਾਣੀ ਦਾ ਪੱਧਰ ਚੜ ਗਿਆ ਹੈ। ਨਦੀ ਦੇ ਵਹਾਅ ਨੂੰ ਕੰਟਰੋਲ ਕਰਨ ਲਈ ਕੋਸੀ ਵਿਚ ਸਥਿਤ ਵਾਲਮੀਕੀ ਨਗਰ ਬੈਰਾਜ ਦੇ ਸਾਰੇ 36 ਗੇਟ ਅਤੇ ਬੀਰਪੁਰ ਬੈਰਾਜ ਦੇ 56 ਵਿਚੋਂ 25 ਗੇਟ ਖੋਲ੍ਹ ਦਿੱਤੇ ਗਏ ਨੇ। ਸੁਪਰੀਮ ਕੋਰਟ ਨੇ ਅੱਜ ਉਸ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਵਿਚ ਕੇਂਦਰ ਸਰਕਾਰ ਅਤੇ ਹੋਰ ਸਬੰਧਤ ਹਿੱਸੇਦਾਰਾਂ ਨੂੰ ਇਹ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਸੀ ਕਿ ਦੇਸ਼ ਭਰ ਦੇ ਪੈਟਰੋਲ ਪੰਪਾਂ ਤੇ ਪੈਟਰੋਲ ਵਿਚ ਮੌਜੂਦ ਐਥਨੋਲ ਦੀ ਸਹੀ ਮਾਤਰਾ ਲਾਜ਼ਮੀ ਤੌਰ ਤੇ ਦੱਸੀ ਜਾਏ। ਵਕੀਲ ਨਰਿੰਦਰ ਗੋਸਵਾਮੀ ਵੱਲੋਂ ਦਾਇਰ ਪਟੀਸ਼ਨ ਵਿਚ ਐਥਨੋਲ ਵਾਲੇ ਇੰਧਨਾਂ ਦੇ ਵਾਹਨਾਂ ਵਿਚ ਵਰਤੋਂ ਦੀ ਅਨੁਕੂਲਤਾ ਬਾਰੇ ਵਧੇਰੇ ਪਾਰਦਰਸ਼ਤਾ ਲਈ ਨਿਰਦੇਸ਼ਾਂ ਦੀ ਮੰਗ ਕੀਤੀ ਗਈ ਸੀ। ਜਸਟਿਸ MM ਸੁੰਦਰੇਸ਼ ਅਤੇ ਪ੍ਰਸੰਨਾ ਬੀ ਵਰਾਲੇ ਦੇ ਬੈਂਚ ਨੇ ਪਟੀਸ਼ਨ ਦੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਬੈਂਚ ਨੇ ਪਟੀਸ਼ਨਰ ਨੂੰ ਆਪਣੀ ਸ਼ਿਕਾਇਤ ਨਾਲ ਸਬੰਧਤ ਹਾਈ ਕੋਰਟ ਵਿਚ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪਟੀਸ਼ਨ ਵਿਚ ਮੰਗ ਕੀਤੀ ਗਈ ਸੀ ਕਿ ਹਰੇਕ ਪੈਟਰੋਲ ਪੰਪ ਤੇ ਹਰ ਨੋਜ਼ਲ ਪੈਟਰੋਲ ਵਿਚ ਇਥਾਨੋਲ ਦੀ ਫੀਸਦ ਨੂੰ ਸਪਸ਼ਟ ਤੌਰ ਤੇ ਦਰਸਾਇਆ ਜਾਏ। ਪੈਟਰੋਲ ਦੀ ਰਸੀਦ ਤੇ ਵੀ ਇਥਾਨੋਲ ਦਾ ਫੀਸਦ ਲਿਖਿਆ ਹੋਣਾ ਚਾਹੀਦੈ। ਪਟੀਸ਼ਨ ਵਿਚ ਇਹ ਵੀ ਮੰਗ ਕੀਤੀ ਗਈ ਸੀ ਕਿ ਸਰਕਾਰ E20 ਪੈਟਰੋਲ ਲਈ ਢੁਕਵੇਂ ਵਾਹਨਾਂ ਦੀ ਇਕ ਅਧਿਕਾਰਤ ਸੂਚੀ ਬਣਾਏ ਜਿਸ ਵਿਚ ਦਸਿਆ ਜਾਏ ਕਿ ਕਿਹੜਾ ਵਾਹਨ E20 ਪੈਟਰੋਲ ਲਈ ਅਨੁਕੂਲ ਹੈ ਤੇ ਕਿਹੜਾ ਨਹੀਂ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਅਮਰੀਕੀ ਬਹੁ ਰਾਸ਼ਟਰੀ ਕੰਪਨੀ 3M ਨੂੰ ਭਾਰਤ ਵਿਚ ਖੋਜ ਅਤੇ ਵਿਕਾਸ, ਉੱਨਤ ਨਿਰਮਾਣ ਅਤੇ ਸਥਾਨਕ ਸਪਲਾਈ ਲੜੀ ਵਿਚ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ ਹੈ। ਉਨਾਂ ਕਿਹਾ ਕਿ ਭਾਰਤ ਤੇਜ਼ੀ ਨਾਲ ਤਕਨਾਲੋਜੀ ਨਵੀਨਤਾ ਅਤੇ ਆਲਮੀ ਨਿਰਮਾਣ ਲਈ ਇਕ ਮਹੱਤਵਪੂਰਨ ਕੇਂਦਰ ਵਜੋਂ ਉਭਰ ਰਿਹੈ ਅਤੇ ਆਲਮੀ ਕੰਪਨੀਆਂ ਲਈ ਵਿਸ਼ਾਲ ਮੌਕੇ ਪ੍ਰਦਾਨ ਕਰਦਾ ਹੈ। ਵਿੱਤ ਮੰਤਰਾਲੇ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਵਿੱਤ ਮੰਤਰੀ ਨੇ ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿਚ ਹੋਈ G20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਮੀਟਿੰਗ ਤੋਂ ਇਲਾਵਾ 3M ਦੇ ਚੇਅਰਮੈਨ ਅਤੇ CEO ਵਿਲੀਅਮ ਬਰਾਊਨ ਨਾਲ ਗੱਲਬਾਤ ਕੀਤੀ। ਸਰਬੀਆ ਦੇ ਨੋਵਾਕ ਜੋਕੋਵਿਚ US ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ਵਿਚ ਬਾਹਰ ਹੋ ਗਏ ਨੇ। ਅਰਜਨਟੀਨਾ ਤੇ ਮਾਰਿਆਨੋ ਨੋਵੋਨ ਨੇ ਜੋਕੋਵਿਚ ਨੂੰ 7-6, 5-7, 4-6, 6-2, 6-1 ਨਾਲ ਹਰਾਇਆ। ਮਹਿਲਾ ਏਸ਼ੀਆ ਕੱਪ 2020 ਕ੍ਰਿਕਟ ਦੇ ਗਰੁੱਪ B ਵਿਚ ਅੱਜ ਬੰਗਲਾਦੇਸ਼ ਦਾ ਮੁਕਾਬਲਾ ਇੰਡੋਨੇਸ਼ੀਆ ਨਾਲ ਹੋਏਗਾ। ਇਹ ਮੈਚ ਦੁਬਈ ਚ ਭਾਰਤੀ ਸਮੇਂ ਅਨੁਸਾਰ ਰਾਤੀ 8 ਵਜੇ ਸ਼ੁਰੂ ਹੋਏਗਾ। ਭਾਰਤ ਨੇ ਕੱਲ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਥਾਈਲੈਂਡ ਨੂੰ 94 ਦੌੜਾਂ ਨਾਲ ਹਰਾ ਕੇ ਕੀਤੀ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। प्रधानमंत्री नरेंद्र मोदी अज किर्गिस्तान की राजधानी बिश्केक विच शंघाई सहयोग संगठन के मैंबर देशों के नेताओं नाल दुवलियां मीटिंगां करनगे। निस्तार श्रेणी के दूजे डाइविंग स्पोर्ट जहाज INS निपुण अज मुंबई विच समुद्री फौज के बेड़े विच शामिल किया गया है। राष्ट्रपति द्रौपदी मुर्मू ने कहा है कि विद्यार्थियों सिर्फ नौकरी लभण वाले नहीं सगों रोजगार पैदा करने वाले बनना चाहिए है।